ਤਬੀਅਤ ਮੈਂ ਪੂਰਾ ਸਮੇਂ ਸਵਸਥ ਰਹਿੰਦੀ। ਬਿਮਾਰੀ ਕਾ ਨਾਮ ਨਹੀਂ, ਡਾਕਟਰਸ ਕੀ ਡਿਪਾਰਟਮੈਂਟ ਹੀ ਨਹੀਂ, ਕਿਉਂਕਿ ਡਾਕਟਰਸ ਕਿਆ ਬਣ ਜਾਏਗੀ, ਰਾਜਾ ਬਣ ਜਾਏਗੇ ਨਾ, ਵਿਸ਼ਵ ਕੇ ਮਾਲਿਕ ਬਣ ਜਾਏਗੇ। ਲੇਕਿਨ ਇਸ ਸਮੇਂ ਆਪ ਸਵਾਸ ਸਫਲ ਕਰਦੇ ਹੋ ਔਰ ਸਰਵਾਤਮਾਓਂ ਕੋ ਸਵਸਥ ਰਹਿਣੇ ਸਫਲ ਕਰ।